ਬਾਗ ਕੈਨਾਲ ਮੇ ਪਾਣੀ ਖੋਡ ਖਿਲਾਫ਼ ਆਬਾਦਗਾਰ ਸਰਾਪਾ ਏਹਤਜਾਜ ਮੁੱਖ ਰੋਡ ਅਤੇ ਧਰਨੋ ਆਬਾਦਗਾਰਨ ਏਹਤਜਾਜੀ ਮੁਜ਼ਾਹਰੋ ਕਰਿਆ ਤਾਂ ਆਬਾਦ ਬਦੀਨ ਰੋਡ ਧਰਨੋ ਆਯੋ ਆਬਾਦਗਾਰਨ ਜੋ ਤਾਂ ਸਾਰਨ ਜੀ ਪੋਖੀ ਜੀ ਮੁੰਦ ਸ਼ੁਰੂ ਥੀ ਨਈ ਆ ਪਾਸ਼ੀ ਮੰਦਰਨ ਪਾਣੀ ਬੰਦ ਕਰ ਛੱਡਿਓ ਆਹੇ ਪਾਣੀ ਫੋਰੀ ਤੌਰ ਤੇ ਫਰਾਮ ਕਏ ਵਨੇ।

ਉਹਨਾਂ ਖੇ ਵੈਲਕਮ ਚਾਹੁੰ ਤਾਂ ਤਵਾਂ ਖੇ ਸਵਾਲ ਜੇ ਕੋ ਅਜ ਮੂ ਦਿਨੋ ਆਈ ਹੋ ਆਈ ਤਾਂ ਤਵਾਂ ਫਰਜ਼ ਕਰ।